0: ਅੱਖਾਂ ਮਿਰਿਆ ਜਾਂਦਾ ਹੈ। ਮਿਰਜ਼ੇ ਦੀ ਮਾਂ ਇਕੱਲੀ ਬੱਕੀ ਦੇਖ ਕੇ ਧਾ ਮਾਰਦੀ ਹੈ ਤੇ ਰੋ ਰੋ ਕੇ ਕੀ ਕਹਿੰਦੀ ਹੈ,
1: ਗਲੀ ਲੱਗ ਕੇ ਬੱਕੀ ਦੇ